ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਬਾਰਬੀ ਮਾਨ। ਤੇ ਤੁਸੀਂ ਹੁਣੇ ਹੁਣੇ ਮੇਰੇ ਗਾਣਾ ਸੁਣਿਆ, ਤੁਹਾਨੂੰ ਕਿੱਦਾਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਮੇਰੇ ਨਵੇਂ ਨਵੇਂ ਗਾਣੇ ਸੁਣਨ ਦੇ ਲਈ ਗੋਲਡ ਮੀਡੀਆ ਰੈਕਰਡਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਮੇਰੇ ਸਾਰੇ ਗਾਣੇ ਹੁਣ ਇਸੇ ਚੈਨਲ 'ਤੇ ਆਉਣ ਵਾਲੇ ਆ। ਗੋ ਐਂਡ ਸਬਸਕ੍ਰਾਈਬ।